0: مجھے اللہ پہ بہت زیادہ امید ہے انشاءاللہ میرا بھائی واپس آئے گا.
1: Currently, more people than ever are on the move worldwide in search of a better life.
2: ਉਹਨੇ ਬਸ ਇਹ ਸੋਚਿਆ ਸੀ ਕਿ ਮੇਰੇ ਘਰ ਦੇ ਹਾਲਾਤ ਠੀਕ ਹੋ ਜਾਣ, ਇਹ ਸੋਚਦਾ ਸੀ. ਅਤੇ ਮੈਂ ਉਹਨੂੰ ਕਿਹਾ ਵੀ ਸੀ ਕਿ ਮੈਂ ਘਰ ਦੇ ਹਾਲਾਤ ਠੀਕ ਕਰਨੇ ਹੁਣ ਤਾਂ ਘਰ ਰਹਿ ਕੇ ਵੀ ਹੋ ਸਕਦੇ ਨੇ, ਤਾਂ ਪੁੱਠੇ ਰਸਤੇ ਨਾ ਜਾ. ਤੂੰ ਨਹੀਂ ਸੀ ਮੰਨਦਾ ਕਿਸੇ ਦੀ ਗੱਲ.
1: ਫਾਈਂਡ ਆਊਟ ਅਬਾਊਟ ਰਬੀਨਾ ਸਟੋਰੀ. ਇਨਫੋ ਮਾਈਗ੍ਰੈਂਟਸ, ਰਿਲਾਇਬਲ ਨਿਊਜ਼ ਫੋਰ ਮਾਈਗ੍ਰੈਂਟਸ, ਵੇਅਰਐਵਰ ਦੇ ਮੇ ਬੀ. Rebuilding a country devastated by war requires decades. On average, it takes 22 years for an economy to return to its pre-war level. In Western Germany, after World War II, cities were rebuilt after just 15 years.